ਇਸ਼ਾਨੀ ਦੇ ਚਿਹਰੇ 'ਤੇ ਖੇੜਾ ਲਿਆ ਦਿੰਦੀ। ਇੱਕ ਗਮਲੇ ਵਿੱਚ ਫਰ ਦਾ ਬੂਟਾ ਜੋ ਹੁਣ ਕਈ ਫੁੱਟ ਲੰਮਾ ਹੋ ਚੁੱਕਿਆ ਸੀ ਅਤੇ ਇੱਕ ਗਮਲੇ ਵਿੱਚ ਮੌਸਮ ਅਨੁਸਾਰ ਕਦੀ ਟਮਾਟਰ, ਕਦੀ ਸ਼ਿਮਲਾ ਮਿਰਚ, ਕਦੀ ਬੈਂਗਣ ਦਾ ਕੋਈ ਬੂਟਾ ਲੱਗਦਾ ਰਹਿੰਦਾ। ਕਈ ਵਾਰ ਮਿਰਚਾਂ ਵੀ ਇਸ ਗਮਲੇ ਦਾ ਸ਼ਿੰਗਾਰ ਬਣੀਆਂ। ਇਸ਼ਾਨੀ ਇਸ ਤੋਂ ਇਲਾਵਾ ਆਪਣੇ ਘਰ ਦੀ ਇੱਕ ਹੇਠਲੀ ਅਤੇ ਇੱਕ ਉਤਲੀ ਮੰਜ਼ਿਲ ਦੀਆਂ ਪੌੜੀਆਂ ਵਿੱਚ ਵੀ ਕੋਨਿਆਂ ਉੱਤੇ ਮਨੀ ਪਲਾਂਟ, ਸਨੇਕ ਪਲਾਂਟ ਅਤੇ ਰਜਨੀਗੰਧਾ ਦੇ ਬੂਟੇ ਪਾਲਦੀ ਆ ਰਹੀ ਸੀ। ਕਦੇ ਕਦੇ ਕਿਸੇ ਕੰਮ ਸ਼ਹਿਰ ਤੋਂ ਬਾਹਰ ਜਾਣਾ ਪੈਂਦਾ ਤਾਂ ਘਰ ਦੀ ਦੇਖਭਾਲ ਵਾਲੀ ਬਾਈ ਨੂੰ ਸਮਝਾ ਕੇ ਜਾਂਦੀ ਕਿ ਕਿਵੇਂ ਕਿਵੇਂ ਪਾਣੀ ਦਿੰਦੀ ਰਹੇ ਤਾਂ ਕਿ ਇੱਕ ਵੀ ਬੂਟਾ ਸੁੱਕੇ ਨਾ। ਪਿਛਲੇ ਵਰ੍ਹੇ ਕਈ ਦਿਨਾਂ ਲਈ ਘਰੋਂ ਗਈ ਇਸ਼ਾਨਵੀ ਜਦੋਂ ਵਾਪਸ ਆਈ ਤਾਂ ਉਸ ਦੀ ਹੈਰਾਨੀ ਦੀ ਕੋਈ ਹੱਦ ਨਾ ਰਹੀ। ਬੋਗਨ ਵਿਲਾ ਵਾਲੇ ਬੂਟੇ ਦੇ ਗਮਲੇ ਵਿੱਚ ਦੋ ਕਬੂਤਰ ਵਾਰੋ ਵਾਰੀ ਆ ਕੇ ਬੈਠਦੇ ਵੀ ਅਤੇ ਬਿਲਕੁਲ ਇੱਕੋ ਜਿਹੀ ਸ਼ਕਲ ਦੇ ਤੀਲੇ ਵੀ ਇਕੱਠੇ ਕਰਦੇ ਦਿਸਣ ਲੱਗੇ। ਜਿਸ ਵੇਲੇ ਕਿਸੇ ਕੰਮ ਇਸ਼ਾਨੀ ਗੈਲਰੀ ਦਾ ਦਰਵਾਜ਼ਾ ਖੋਲ੍ਹਦੀ ਤਾਂ ਦੋਵੇਂ ਕਬੂਤਰ ਫੁਰ ਫੁਰ ਕਰਦੇ ਅਣਮਨੇ ਜੇ ਉੱਡਦੇ ਪਰ ਘਰ ਦੇ ਸਾਹਮਣੇ ਵਾਲੇ ਪਾਰਕ ਵਿਚਲੇ ਬਹੁਤ ਫੈਲੇ ਹੋਏ ਉੱਚੇ ਅਮਲਤਾਸ ਦੇ ਦਰਖਤ ਦੀਆਂ ਟਾਹਣੀਆਂ 'ਤੇ ਜਾ ਬੈਠਦੇ ਅਤੇ ਇੰਤਜ਼ਾਰ ਕਰਦੇ ਕਿ ਇਸ਼ਾਨੀ ਦਰਵਾਜ਼ਾ ਬੰਦ ਕਰਕੇ ਅੰਦਰ ਜਾਏ ਅਤੇ ਇਹ ਮੁੜ ਕੇ ਗਮਲੇ ਵਿੱਚ ਆ ਬੈਠਣ। ਇਹ ਸਿਲਸਿਲਾ ਕਈ ਦਿਨ ਲਗਾਤਾਰ ਇਸ਼ਾਨੀ ਦੀ ਬੇਚੈਨੀ ਦਾ ਕਾਰਨ ਬਣਿਆ ਰਿਹਾ। ਆਖਰ ਇੱਕ ਸਵੇਰ ਕੰਮ ਕਰਨ ਆਉਂਦੀ ਬਾਈ ਨੇ ਇਸ਼ਾਨੀ ਨੂੰ ਬੋਗਨ ਵਿਲਾ ਵਾਲੇ ਗਮਲੇ ਵਿੱਚ ਨਿੱਕੇ ਨਿੱਕੇ ਦੋ ਸਫੇਦ ਅੰਡੇ ਪਏ ਦਿਖਾਏ। ਇਸ਼ਾਨੀ ਅਤੇ ਬਾਈ ਦੋਵੇਂ ਸੋਚੀ ਪੈ ਗਈਆਂ ਕਿ ਕੀ ਕਰਨ। ਇਸ਼ਾਨੀ ਸੋਚੀ ਪੈ ਗਈ ਗਮਲੇ ਵਿੱਚ ਜ਼ਰਾ ਜਿਹੀ ਥਾਂ ਵਿੱਚ ਦੋ ਦੋ ਅੰਡੇ ਨਾ ਸੌਖੀ ਤਰ੍ਹਾਂ ਬਹਿਣ ਦੀ ਥਾਂ, ਇਹ ਪੰਛੀ ਕਿਹੋ ਜਿਹਾ ਦਿਮਾਗ ਰੱਖਦੇ ਨੇ। ਇਹੋ ਜਿਹਾ ਬਹੁਤ ਕੁਝ ਸੋਚਦੀ ਇਸ਼ਾਨੀ ਆਨੀ ਬਹਾਨੀ ਕਈ ਕਈ ਵਾਰ ਕਮਰੇ ਦੇ ਜਾਲੀ ਵਾਲੇ ਦਰਵਾਜ਼ੇ ਨੂੰ ਬਿਨਾਂ ਖੋਲ੍ਹੇ ਹੀ ਬਾਹਰ ਗਮਲੇ ਤੱਕ ਨਜ਼ਰ ਮਾਰਦੀ ਕਬੂਤਰ ਬੈਠ ਰਹੇ ਨੇ ਜਾਂ ਨਹੀਂ। ਜਦੋਂ ਨਹੀਂ ਬੈਠੇ ਹੁੰਦੇ ਤਾਂ ਸੋਚਦੀ ਹਾਏ ਜੇ ਅੰਡੇ ਕੋਈ ਹੋਰ ਜੀਵ ਖਾ ਗਿਆ ਤਾਂ। 3-4-5 ਦਿਨ ਇਹ ਵਰਤਾਰਾ ਤੁਰਦਾ ਰਿਹਾ। ਇੱਕ ਦਿਨ ਗਮਲਿਆਂ ਨੂੰ ਸ਼ਾਮ ਵੇਲੇ ਪਾਣੀ ਦੇਣ ਲੱਗੀ ਨੇ ਵੇਖਿਆ ਇੱਕ ਅੰਡਾ ਗਮਲੇ ਵਿੱਚੋਂ ਹੇਠਾਂ ਫਰਸ਼ 'ਤੇ ਡਿੱਗ ਕੇ ਟੁੱਟਾ ਪਿਆ ਸੀ। ਇਸ਼ਾਨੀ ਇਉਂ ਦੁਖੀ ਹੋ ਗਈ ਜਿਵੇਂ ਕਬੂਤਰ ਕਬੂਤਰੀ ਦੇ ਪਰਿਵਾਰ ਦਾ ਇੱਕ ਜੀ ਦੁਨੀਆ 'ਚ ਆਉਣ ਤੋਂ ਪਹਿਲਾਂ ਹੀ ਮੌਤ ਨੂੰ ਜਾ ਮਿਲਿਆ। ਹੁਣ ਇਸ਼ਾਨੀ ਨੂੰ ਦੋਹਾਂ ਕਬੂਤਰਾਂ ਲਈ ਹਮਦਰਦੀ ਜਿਹੀ ਮਹਿਸੂਸ ਹੋਣ ਲੱਗੀ। ਉਹ ਸੋਚਦੀ ਇਹ ਸਾਰਾ ਸਾਰਾ ਦਿਨ ਇਸ ਅੰਡੇ ਦੇ ਦੁਆਲੇ ਰਹਿੰਦੇ ਨੇ, ਇੱਕ ਅੰਡੇ 'ਤੇ ਬੈਠਦਾ ਅਤੇ ਦੂਜਾ ਨੇੜੇ ਹੀ ਗੈਲਰੀ ਦੀ ਰੇਲਿੰਗ 'ਤੇ। ਇਸ਼ਾਨੀ ਦੇ ਮਨ ਵਿੱਚ ਸਵਾਲਾਂ ਦੀ ਕਤਾਰ ਤੁਰਦੀ, ਇਹ ਖਾਣਾ ਪੀਣਾ ਕਦੋਂ ਕਰਦੇ ਨੇ। ਉਸਨੇ ਪਾਣੀ ਦਾ ਇੱਕ ਕਟੋਰਾ ਅਤੇ ਇੱਕ ਪਲੇਟ ਵਿੱਚ ਦਾਣਾ ਰੱਖਿਆ। ਹੈਰਾਨੀ ਦੀ ਗੱਲ ਕਿ ਇੱਕ ਵੀ ਕਬੂਤਰ ਨੇ ਨਾ ਪਾਣੀ ਦੀ ਬੂੰਦ ਨਾ ਦਾਣਾ ਹੀ ਮੂੰਹ ਲਾਇਆ। ਇਹ ਕਿਹੋ ਜਿਹੀ ਤਪੱਸਿਆ ਹੈ, ਇਸ਼ਾਨੀ ਨੂੰ ਕੁਝ ਸਮਝ ਨਾ ਆਉਂਦੀ। ਅੰਡੇ ਵਾਲੇ ਗਮਲੇ ਦੀ ਬੋਗਨ ਵਿਲਾ ਗਮਲੇ ਦੀ ਮਿੱਟੀ ਸੁੱਕਣ ਅਤੇ ਮੁਰਝਾਉਣ ਲੱਗਦੀ ਤਾਂ ਇਸ਼ਾਨੀ ਬਹੁਤ ਇਹਤਿਆਤ ਨਾਲ ਅਜਿਹੇ ਵੇਲੇ ਗਮਲੇ ਵਿੱਚ ਹੌਲੀ ਜਿਹੀ ਪਾਣੀ ਪਾਉਂਦੀ ਜਦੋਂ ਦੋਵੇਂ ਕਬੂਤਰ ਉੱਥੇ ਨਾ ਹੁੰਦੇ। ਇਸ਼ਾਨੀ ਡਰਦੀ ਵੀ ਕਿ ਪਾਣੀ ਕਾਰਨ ਕਬੂਤਰ ਅੰਡੇ 'ਤੇ ਕਿਵੇਂ ਬੈਠੇਗਾ। 2-4-5 ਦਿਨ ਕੋਈ ਤਬਦੀਲੀ ਸਾਹਮਣੇ ਨਹੀਂ ਆਈ। ਇੱਕ ਦਿਨ ਸ਼ਾਮ ਦੇ ਹਲਕੇ ਜਿਹੇ ਹਨੇਰੇ ਵਿੱਚ ਇਸ਼ਾਨੀ ਨੇ ਗਮਲੇ ਵੱਲ ਨਜ਼ਰ ਮਾਰੀ, ਅੰਡਾ ਨਦਾਰਦ। ਇਹ ਕੀ, ਅੰਡਾ ਕਿੱਧਰ ਗਿਆ? ਕਿਸ ਨੂੰ ਪੁੱਛਿਆ ਜਾਵੇ ਕੀ ਹੋਇਆ? ਇਸ਼ਾਨੀ ਦਾ ਮਨ ਉੱਖੜ ਗਿਆ। ਰਾਤ ਨੂੰ ਬਿਸਤਰ 'ਤੇ ਲੇਟੀ ਆਪਣੇ ਆਪ ਨਾਲ ਸਵਾਲ ਕਰਦੀ ਰਹੀ, ਕੋਈ ਕਿਆਸ ਨਾ ਲਾ ਸਕੀ ਕਿ ਅੰਡਾ ਕਿੱਧਰ ਗਿਆ। ਅਗਲੀ ਸਵੇਰ ਦੋਵੇਂ ਕਬੂਤਰ ਗੈਲਰੀ ਵੱਲ ਨਹੀਂ ਆਏ, ਪਰ ਸਾਹਮਣੇ 15-20 ਮੀਟਰ ਦੀ ਦੂਰੀ ਵਾਲੇ ਪਾਰਕ ਦੇ ਅਮਲਤਾਸ ਦੇ ਵਿਸ਼ਾਲ ਫੈਲੇ ਦਰਖਤ ਦੀਆਂ ਵੱਖ ਵੱਖ ਟਾਹਣੀਆਂ 'ਤੇ ਦੋ ਕਬੂਤਰ ਜ਼ਰੂਰ ਬੈਠੇ ਸਨ। ਇਸ਼ਾਨੀ ਦਾ ਜੀ ਕੀਤਾ ਕਾਸ਼ ਇਹ ਕੁਝ ਬੋਲਦੇ, ਜੋ ਉਹ ਕੁਝ ਸਮਝ ਸਕਦੀ ਤਾਂ ਜ਼ਰੂਰ ਪੁੱਛਦੀ ਕਿ ਅੰਡੇ ਨੂੰ ਕੀ ਹੋਇਆ। ਪਰ ਬੇਬਸ ਕਬੂਤਰਾਂ ਵਾਂਗ ਇਸ਼ਾਨੀ ਵੀ ਬੇਬਸ ਸੀ। ਕੰਮ ਵਾਲੀ ਬਾਈ ਜਦ ਵੀ ਦਿਨ ਵਿੱਚ 2 ਵਾਰ ਆਉਂਦੀ ਜ਼ਰੂਰ ਗੈਲਰੀ ਵਰ ਜਾ ਕੇ ਤੱਕਦੀ ਅਤੇ ਇਸ਼ਾਨੀ ਨੂੰ ਕਹਿੰਦੀ, ਯੇ ਵੀ ਆਦਮੀਓ ਕੀ ਤਰ੍ਹਾਂ ਘਰ ਬਣਾਤੇ ਹੈ, ਪਰਿਵਾਰ ਬਣਾਤੇ ਹੈ। ਇਸ਼ਾਨੀ ਕਦੀ ਚੁੱਪ ਚਾਪ ਸੁਣਦੀ, ਕਦੀ ਬੋਲ ਪੈਂਦੀ, ਐਸੀ ਜਗ੍ਹਾ ਅੰਡੇ ਦੇਣੇ ਔਰ ਘਰ ਬਣਾਉਣੇ ਕੀ ਇਨਕੋ ਕਿਆ ਸੂਝਤੀ ਹੈ, ਯੇ ਕੈਸੇ ਪਤਾ ਕਰੇਂ। ਕਬੂਤਰਾਂ ਦੀ ਅਜਿਹੀ ਮਰਜ਼ੀ ਅਤੇ ਵਰਤਾਓ ਪ੍ਰਤੀ ਇਸ਼ਾਨੀ ਦੀ ਸੋਚ ਬੇਨਤੀਜਾ ਹੀ ਰਹੀ। ਮੌਸਮ ਦਾ ਕੈਲੰਡਰ ਥੋੜ੍ਹਾ ਬਦਲਿਆ। ਗੈਲਰੀ ਵਿੱਚ ਕਬੂਤਰਾਂ ਵੱਲੋਂ ਇੱਧਰੋਂ ਉੱਧਰੋਂ ਇੱਕੋ ਜਿਹੀ ਸ਼ਕਲ ਸੂਰਤ ਦੇ ਆਪਸ ਵਿੱਚ ਮਿਲਦੇ ਜੁਲਦੇ ਤੀਲੇ ਅਕਸਰ ਡਿੱਗਦੇ ਪਏ।

ਦੇਖ ਰੇਖ ਵੱਲ ਨਿਸ਼ਾਨੀ ਦਾ ਰੋਲ ਨਾਮ ਮਾਤਰ ਰਿਹਾ। ਕਬੂਤਰਾਂ ਦੀ ਹਲਚਲ ਫਿਰ ਨਜ਼ਰਾਂ ਵਿੱਚ ਆਉਣ ਲੱਗੀ। ਹੁਣ ਬੋਗਨਵਿਲਾ ਦੇ ਬੂਟੇ ਵਾਲਾ ਗਮਲਾ ਛੱਡ ਤੁਲਸੀ ਦੇ ਬੂਟੇ ਵਾਲੇ ਗਮਲੇ ਵਿੱਚ ਤੀਲਿਆਂ ਦੀ ਮੌਜੂਦਗੀ ਪ੍ਰਤੀਤ ਹੋਣ ਲੱਗੀ ਅਤੇ ਇੱਕ ਕਬੂਤਰ ਲਗਾਤਾਰ ਕਾਫੀ ਸਮਾਂ ਬੈਠਾ ਗਮਲੇ ਵਿੱਚ ਰਹਿੰਦਾ, ਇੱਕ ਸਾਥੀ ਗੈਲਰੀ ਦੀ ਗ੍ਰਿਲ 'ਤੇ ਬੈਠਾ ਦਿਸਦਾ। ਇਸ਼ਾਨੀ ਨੇ ਇੱਕ ਅੱਧ ਦਿਨ ਕੋਈ ਪ੍ਰਤੀਕਿਰਿਆ ਜ਼ਾਹਰ ਨਹੀਂ ਕੀਤੀ। ਫਿਰ ਸੋਚਿਆ ਕਿ ਇਹਨਾਂ ਨੂੰ ਉਡਾਇਆ ਜਾਣਾ ਹੀ ਠੀਕ ਰਹੇਗਾ। ਖਾਮ ਖਾ ਸਾਰਾ ਦਿਨ ਗੁਟਰ ਗੁਟਰ ਕਰਦੇ ਸਿਰ ਖਾ ਜਾਂਦੇ ਹਨ। ਇੱਧਰ ਜਿਵੇਂ ਹੀ ਇਸ਼ਾਨੀ ਨੇ ਆਪਣਾ ਮਨ ਬਣਾਇਆ, ਕਬੂਤਰਾਂ ਦੀ ਹਰਕਤ ਹੋਰ ਤੇਜ਼ ਹੋ ਗਈ। ਇਸ਼ਾਨੀ ਜਿਤਨੀ ਵਾਰ ਆਵਾਜ਼ ਸੁਣ ਕੇ ਬਾਹਰ ਗੈਲਰੀ ਵਿੱਚ ਆਉਣ ਦਾ ਯਤਨ ਕਰਦੀ, ਇੱਕ ਕਬੂਤਰ ਜਾਂ ਤਾਂ ਤੁਲਸੀ ਵਾਲੇ ਗਮਲੇ ਵਿੱਚੋਂ ਉੱਠਦਾ ਨਹੀਂ ਸੀ ਅਤੇ ਗ੍ਰਿਲ 'ਤੇ ਬੈਠਾ ਦੂਜਾ ਸਾਥੀ ਤਾਂ ਜਿਵੇਂ ਜ਼ਿੱਦ 'ਤੇ ਹੀ ਆ ਗਿਆ, ਹਿੱਲਣ ਦਾ ਨਾਂ ਹੀ ਨਹੀਂ ਸੀ ਲੈਂਦਾ। ਗਮਲੇ ਵਿੱਚੋਂ ਕਬੂਤਰੀ ਜੇ ਉਠਾਈ ਵੀ ਜਾਂਦੀ ਤਾਂ ਉਸਦਾ ਮੂਡ ਬਹੁਤ ਜੱਦੋਜਹਿਦ ਵਾਲਾ ਦੁਬਾਰਾ ਗਮਲੇ ਵਿੱਚ ਬੈਠਣ ਨੂੰ ਬੇਤਾਬ ਦਿਸਦਾ। ਇਉਂ ਮਹਿਸੂਸ ਹੋਣ ਲੱਗਾ ਜਿਵੇਂ ਮਾਦਾ ਕਬੂਤਰ ਇਸ਼ਾਨੀ ਨਾਲ ਲੜਨ ਨੂੰ ਤਿਆਰ ਸੀ। ਇਸ਼ਾਨੀ ਨੂੰ ਕੁਝ ਅਚੰਭਾ ਜਿਹਾ ਜਾਪਿਆ। ਦਿਲ ਕੀਤਾ ਕਿ ਮਾਦਾ ਕਬੂਤਰ ਨੂੰ ਕੁਝ ਨਾ ਕਹੇ। ਇਸ਼ਾਨੀ ਨੂੰ ਕਬੂਤਰ ਦਾ ਰਵੱਈਆ ਬੇਚੈਨ ਕਰਨ ਲੱਗਾ। ਇਸ਼ਾਨੀ ਸ਼ਾਂਤ ਹੋ ਕੇ ਆਪਣੇ ਰੁਝੇਵਿਆਂ ਵਿੱਚ ਲੱਗੀ ਰਹੀ। ਸ਼ਾਮ ਤੋਂ ਬਾਅਦ ਰਾਤ ਬੀਤੀ ਅਤੇ ਸਵੇਰ ਤੁਲਸੀ ਵਾਲੇ ਗਮਲੇ ਵਿੱਚ ਦੋ ਖੂਬਸੂਰਤ ਅੰਡਿਆਂ ਦੀ ਜੋੜੀ ਪਈ ਸੀ। ਇਸ਼ਾਨੀ ਨੇ ਮਾਦਾ ਕਬੂਤਰ ਦੀ ਬੀਤੇ ਦਿਨ ਦੀ ਬੇਤਾਬੀ ਦਾ ਕਾਰਨ ਸਮਝ ਕੇ ਅੰਡਿਆਂ ਦੀ ਜੋੜੀ ਨੂੰ ਮਨ ਹੀ ਮਨ ਖੁਸ਼ਾਮਦੀਦ ਆਖਿਆ। ਇਸ਼ਾਨੀ ਹੁਣ ਚਾਹੁੰਦੀ ਸੀ ਕਿ ਇਹਨਾਂ ਅੰਡਿਆਂ ਵਿੱਚੋਂ ਬੱਚੇ ਨਿਕਲ ਆਉਣ ਅਤੇ ਇਸ ਮਾਦਾ ਅਤੇ ਨਰ ਕਬੂਤਰ ਦਾ ਚਿਰੋਕਾ ਸੁਪਨਾ ਸਾਕਾਰ ਹੋ ਜਾਏ। ਛੇਤੀ ਛੇਤੀ ਦਿਨ ਗੁਜ਼ਰਨ ਲੱਗੇ, ਪਰ ਇਹ ਕੀ, ਤਿੰਨ ਚਾਰ ਦਿਨ ਹੀ ਲੰਘੇ ਹੋਣੇ ਕਿ ਗੈਲਰੀ ਦੀ ਗ੍ਰਿਲ 'ਤੇ ਇੱਕ ਕਾਂ ਦੀ ਮੌਜੂਦਗੀ ਇਸ਼ਾਨੀ ਨੂੰ ਪੈ ਪੀਤ ਕਰ ਗਈ। ਇਸ਼ਾਨੀ ਦੇ ਉਡਾਉਣ 'ਤੇ ਵੀ ਕਾਂ ਜ਼ਿਆਦਾ ਦੂਰ ਨਾ ਜਾ ਕੇ ਸਾਹਮਣੇ ਦੇ ਇੱਕ ਦਰਖਤ ਦੀ ਟੁੱਟੀ ਹੋਈ ਟਹਿਣੀ 'ਤੇ ਹੀ ਬੈਠਾ। ਅੰਡਿਆਂ ਕੋਲ ਮਾਦਾ ਨਹੀਂ ਸੀ, ਪਰ ਸਾਥੀ ਕਬੂਤਰ ਬੇਚੈਨ ਜਿਹਾ ਬੈਠਾ ਸੀ। ਇਸ਼ਾਨੀ ਘਰ ਦੇ ਸਭ ਕੰਮਾਂ ਤੋਂ ਬੇਖਬਰ ਕਬੂਤਰਾਂ ਦੇ ਨਵ ਜਨਮੇ ਅੰਡਿਆਂ ਦੇ ਖਤਰਨਾਕ ਦੁਸ਼ਮਣ ਕਾਂ ਦੀ ਆਮਦ ਦੀ ਵਜ੍ਹਾ ਲੱਭਣ ਵਿੱਚ ਰੁੱਝ ਗਈ। ਪਲ ਪਲ ਮਗਰੋਂ ਉਹ ਗੈਲਰੀ ਵੱਲ ਜਾਂਦੀ, ਕਾਂ ਬੇ ਆਵਾਜ਼ ਹੋ ਕੇ ਤੁਲਸੀ ਦੇ ਗਮਲੇ 'ਤੇ ਨਜ਼ਰ ਗੱਡੀ ਗੈਲਰੀ ਦੇ ਆਸ ਪਾਸ ਮੰਡਰਾ ਰਿਹਾ ਸੀ। ਇਸ਼ਾਨੀ ਨੂੰ ਕਾਂ ਗਿੱਧ ਵਾਂਗ ਜਾਪਿਆ। ਉਡਾਉਣ ਦੀ ਕੋਸ਼ਿਸ਼ ਅੱਗੇ ਡਟੇ ਰਹਿਣ ਦੀ ਜ਼ਿੱਦ ਦਿਖਾਉਣ ਵਾਲਾ ਇਹ ਕਾਂ ਹੀ ਅੰਡਿਆਂ ਨੂੰ ਹਜ਼ਮ ਕਰਨ ਵਾਲਾ ਰਾਖਸ਼ ਜਾਪਿਆ। ਪਿਛਲੇ ਅੰਡਿਆਂ 'ਤੇ ਵੀ ਕਾਂ ਨਹੀਂ ਹਮਲਾ ਕੀਤਾ ਹੋਵੇਗਾ, ਇਹ ਪੱਕਾ ਹੁੰਦਾ ਜਾਪਿਆ। ਇਸ਼ਾਨੀ ਦੀ ਹਰ ਕੋਸ਼ਿਸ਼ ਨਾਕਾਮ ਅਤੇ ਨਰ ਅਤੇ ਮਾਦਾ ਕਬੂਤਰਾਂ ਦੇ ਉਖੜਦੇ ਪੈਰ, ਇੱਕ ਅਜੀਬ ਕਸ਼ਮਕਸ਼ ਵੇਖ ਵੇਖ ਕੇ ਇਸ਼ਾਨੀ ਬਹੁਤ ਵਿਆਕੁਲ ਹੋ ਰਹੀ ਸੀ।

ਮਾਣ ਵਤਨਾਂ ਦਾ। ਹੁਣੇ ਤੁਸੀਂ ਇਸ ਫਿਲਮ ਦਾ ਗੀਤ ਸੁਣ ਰਹੇ ਸੀ। ਕਲਾਕਾਰ ਸਨ ਹਰਭਜਨ ਮਾਨ। ਲੋ ਹੁਣ ਸੁਣੋ ਫਿਲਮ ਚੰਨ ਪਰਦੇਸੀ ਦਾ ਇੱਕ ਗੀਤ। ਗੀਤ ਦਾ ਸੰਗੀਤ ਤਿਆਰ ਕੀਤਾ ਹੈ ਸੁਰਿੰਦਰ ਕੋਹਲੀ ਨੇ ਤੇ ਆਵਾਜ਼ ਦਿਲਰਾਜ ਕੌਰ ਦੀ ਏ।